ਬੰਦੀ ਸੇ ਚੁਲ ਕੇ ਚੁਕਰੇ ਬੰਦੇ ਉਸ ਨਗਰਾਂ ਸਾਸ ਲੈ ਚੋਲ ਜੋ ਕੇ ਸ਼ੀਰ ਵੀ ਕਿਲੇ ਕਾ ਖੇਲ ਅਰੀ ਸਲੀ ਤੇ ਲਮਿਤ ਕੋ ਮਨ ਚੋਲੀ ਹਾ ਬਾਖੂਏ ਕਦੋਂ ਦਾ ਚੋਲੀ ਹਾ ਚੋਲੀ ਸਾਕੇ ਮਨ ਚੋਲੀ ਸਾਂਗੇ ਉਹਨਾਂ ਸਹੀ ਚੁਲੇ ਹਿਲ ਚੁਕਰੇ ਚੋਲੀ ਸਾਕੇ ਅਰੀ ਕੁਆਲ ਤਿਕ ਲੀ ਕੁਤਾਂ ਉਹਨਾਂ ਕਹੀਂ ਲੀ ਸਹੀ ਚੁਲੇ ਹਿਲ ਨਖੇ ਕਮ ਚੋਕਰੇ ਲੈਸ ਲੀ ਕਚਬੀ ਲਖਵੀ ਨੀਲ Aran salihun kung chinake no kue rapi kaho rusilal. Ocana kuisa chikavali agropecuario kate ene calzada chistun San Pedro Cachana chichicho gerele chabila monoli disagro. Cuali 15-15-15-20-20 ureanito mayafer 20-20-0 urea 15. Fuerte may fuerte cardamomos ver 15 super 20. Arante tauli hervisile gramosol elimina paraguay totao tonte. Concentrar ébricas la licuili cuacash limes. Maíz molido, maíz quebrado, palmista, melaza, concentrar Helicasla Santa Ana, concentrar Purina, concentrar Alianza, concentrar Biolo, Arante, Tabla, Isla, Mayorista, Cubenata, que mantereo. Ogana Cuino Terazli, concentrar Marajalan, Chicle, producto herbicida, Cubenata, que mantere, Chish, Junila, Insali, Agro, Servicio KTN, Calzada, Chistuno, San Pedro, Cacharan, yo que cherro y vininquero. Ogana kui saicho lejicho grejo Ricardo Tiul Ben Flori Mariselda Ich Kokdek Shibal San Juan Chamel Kwa yuke chikalinkil Kwa Ricardo Tiul Ben Pana Flori Mariselda Ich Kok Ogana kui Teresa Yatka Relash Cajol Angelina Francisca Susana Adelina Santos Gonzalo Rogelio Akok Yan Ogana kui Jonathan Reyes Glenda C. María Cook Jessica Chomo Aldea Santo Cristo, Nueva Vista, Uspantán, El Quiché. Héctor Tot, Caserío Canía, Copán. Ricardo Che, Juana Max, María Alejandra Che. Ogana Fili Rishma, Marán Campur, San Pedro Cachá, Yoquechi Rabin Kili Cajel. Ogana Caí 18 Legil, Bantio Xnacará, Yoquechi Rabin Kili.